0: next. ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ, ਹਾਂ ਤੇਰੇ ਲਈ, ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ.
1: Coming up, it is Forever with Tagi Pannu. Keep it locked.